0: ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਪਰਮ ਅਤੇ ਅੱਜ ਮੈਂ ਤੁਹਾਨੂੰ ਦਿਖਾਊਂਗੀ ਕਿ ਮੇਰੀ ਜ਼ਿੰਦਗੀ 'ਚ ਇੱਕ ਨੋਰਮਲ ਡੇ ਕਿੱਦਾਂ ਬੀਤਦਾ।
1: Just got my hair done and don't worry about hiding your man, babe, because he couldn't pull me if he wanted to. Come on, come on. Ve main atti na